ਸ਼੍ਰੋਤੋ 91.2 ਮੈਗਾਹਰਟਸ ਤੇ ਤੁਸੀਂ ਹੋ ਇਸ ਸਮੇਂ ਰੇਡੀਓ ਗੁੰਜਨ ਧਰਮਸ਼ਾਲਾ ਦੇ ਨਾਲ। ਮੈਂ ਤੁਹਾਡੀ ਰੇਡੀਓ ਦੋਸਤ ਪਿੰਕੀ ਤੇ ਮੇਰੇ ਨਾਲ ਤੁਸੀਂ ਕਾਰਜਕ੍ਰਮ ਇੰਜੋਏ ਕਰਨਾ ਹੈ ਅੱਜ ਪੰਜਾਬੀ ਗੀਤਾਂ ਦਾ ਕਾਰਜਕ੍ਰਮ। ਜੀ ਹਾਂ ਸ਼੍ਰੋਤੋ, ਆਓ ਸੁਣਦੇ ਨੇ ਕਾਰਜਕ੍ਰਮ ਦਾ ਸਭ ਤੋਂ ਪਹਿਲਾਂ ਪੰਜਾਬੀ ਗੀਤ।

ਪੰਜਾਬੀ ਗੀਤਾਂ ਦਾ ਕਾਰਜਕ੍ਰਮ ਸੁਣਦੇ ਹੋ ਤੁਸੀਂ ਰੇਡੀਓ ਗੁੰਜਨ ਧਰਮਸ਼ਾਲਾ ਤੇ। ਆਓ ਸੁਣਦੇ ਨੇ ਕਾਰਜਕ੍ਰਮ ਦਾ ਅਗਲਾ ਪੰਜਾਬੀ ਗੀਤ। ਤੁਸੀਂ ਰੇਡੀਓ ਗੁੰਜਨ ਧਰਮਸ਼ਾਲਾ ਤੇ ਆਓ ਸੁਣਦੇ ਨੇ ਕਾਰਜਕ੍ਰਮ ਦਾ ਅਗਲਾ ਪੰਜਾਬੀ ਗੀਤ।

ਸ਼੍ਰੋਤਾ 91.2 ਮੈਗਾਹਰਟਸ ਤੇ ਤੁਸੀਂ ਬਣੇ ਹੋਏ ਹੋ ਰੇਡੀਓ ਗੁੰਜਨ ਧਰਮਸ਼ਾਲਾ ਦੇ ਨਾਲ ਤੇ ਇੰਜੋਏ ਕਰ ਰਹੇ ਹੋ ਪੰਜਾਬੀ ਗੀਤਾਂ ਦਾ ਕਾਰਜਕ੍ਰਮ।

ਜਦੋਂ ਮੈਂ ਤੁਹਾਡੀ ਰੇਡੀਓ ਦੋਸਤ ਪਿੰਕੀ ਹੁਣ ਲੈਣੀ ਆ ਤੁਹਾਡੇ ਤੋਂ ਇਜਾਜ਼ਤ ਪੰਜਾਬੀ ਗੀਤਾਂ ਦੇ ਇਸ ਕਾਰਜਕ੍ਰਮ ਤੇ ਫੇਰ ਮਿਲਾਂਗੇ ਸੁਣਦੇ ਰਹੋ ਰੇਡੀਓ ਗੁੰਜਨ ਧਰਮਸ਼ਾਲਾ ਗੂੰਜ ਆਪਣੇ ਬੰਦੀ।

0: ਕਾਨਵੀ ਦਸ਼ਮਲਵ 2 MHz ਪਰ ਇਹ ਹੈ ਤੁਹਾਂ ਸਾਰਿਆਂ ਦਾ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ। ਤੁਹਾਂ ਸਾਰਿਆਂ ਸੁਣਿਆ ਇਹ ਗੀਤ ਅਤੇ ਫਰਮਾਇਸ਼। ਇਹ ਫਰਮਾਇਸ਼ ਅਹਾਂ ਤੱਕ ਪਹੁੰਚੀ ਹੋਏ ਟੈਕਸਟ ਮੈਸੇਜ ਦੇ ਥਰੂ ਕਨੇ ਤਿੰਨਾਂ ਦਾ ਨਾਂ ਹੈ ਮੁਸਕਾਨ ਜੀ। ਤਾਂ ਜ਼ਰੂਰ ਮੁਸਕਾਨ ਜੀ ਤੱਕ ਅਹਾਂ ਇਹ ਫਰਮਾਇਸ਼ ਪਹੁੰਚਾਈ ਕਨੇ ਤੁਹਾਂ ਸਾਰਿਆਂ ਵੀ ਇੰਜੋਏ ਕੀਤੀ। ਇਸੀ ਕਰਨੇ ਜਿਹੜਾ ਬਾਕੀ ਸ਼ਰੋਤਾ ਨੇ ਸਭੀ ਜ਼ਰੂਰ ਅਹਾਂ ਜੋ ਮੈਸੇਜ ਕਰਾ ਦੇਣ ਤਿੰਨਾਂ ਦੀ ਫਰਮਾਇਸ਼ ਵੀ ਜ਼ਰੂਰ ਅਹਾਂ ਤਿੰਨਾਂ ਤੱਕ ਪਹੁੰਚਾਉਣੀ ਹੈ। ਪਰ ਪਹਿਲੇ ਗੱਲਬਾਤ ਜਿਹੜੇ ਸੀ ਅਹਾਂ ਕਰੀ ਲੈਂਦੇ ਨੇ, ਫਿਰ ਇਹ ਜਿਹੜਾ ਫਰਮਾਇਸ਼ਾਂ ਦਾ ਜਿਹੜਾ ਦੌਰ ਹੈ ਸਭੀ ਅਹਾਂ ਸ਼ੁਰੂ ਕਰਨਾ ਆਪਣੀ ਗੱਲਬਾਤ ਕਰਨਾ, ਕਿਉਂਕਿ ਗੀਤ ਸੰਗੀਤ ਜਿਹੜੇ ਸੇ ਹਮੇਸ਼ਾ ਅਹਾਂ ਜੋ ਇੱਕ ਦੂਜੇ ਨੇ ਜੋੜੀ ਕਰੀ ਰੱਖਦਾ ਹੈ। ਕਹਿੰਦੇ ਅੱਜ ਅਹਾਂ ਜਿਹੜਾ ਗੱਲਬਾਤ ਕਰਾ ਦੇਣਾ ਸੰਡੇ ਦੀ ਕੁਛ ਪੁਰਾਣੀਆਂ ਯਾਦਾਂ, ਜੈਸੇ ਬਚਪਨ ਦੀ ਯਾਦ ਹੈ। ਬਚਪਨ ਦੀਆਂ ਯਾਦਾਂ ਜਿਹੜਾ ਨਾ ਸੇ ਬੜੀ ਪਿਆਰੀਆਂ ਆਉਂਦੀਆਂ। ਪਰ ਤੁਹਾਂ ਵੀ ਆਪਣਾ ਜਿਹੜਾ ਮੋਬਾਈਲ ਫੋਨ ਹੈ ਤੁਸੀਂ ਜੋ ਜਲਦੀ ਜਲਦੀ ਚੁੱਕਾ ਕਹਿੰਦੇ ਕੋਲ ਜਿਹੜੇ ਸੇ ਕਰਨਾ ਸ਼ੁਰੂ ਕਰੀ ਦਿਆ। ਨੰਬਰ ਜਿਹੜੇ ਸੇ ਸਟੂਡੀਓ ਦਾ ਅਹਾਂ ਤੁਹਾਂ ਤੱਕ ਪਹੁੰਚਾਈਂਦੇ ਨਾ, ਅਗਰ ਤੁਹਾਂ ਨੋਟ ਨਹੀਂ ਕੀਤਾ ਤਾਂ ਜਲਦੀ ਜਲਦੀ ਨੰਬਰ ਨੋਟ ਕਰਾ, ਫਿਰ ਹੀ ਇਸ ਨੰਬਰ ਪਰ ਕੋਲ ਕਰਾ ਜਾਂ ਟੈਕਸਟ ਮੈਸੇਜ ਕਰਾ ਜਾਂ ਵਟਸਐਪ ਮੈਸੇਜ ਕਰਾ। ਤਾਂ ਨੰਬਰ ਮੈਨੂੰ ਲੱਗਾ ਤਾਂ ਤੁਹਾਂ ਨੋਟ ਕਰਨਾ ਸ਼ੁਰੂ ਹੋਈ ਹੋਣੇ ਨੇ। ਨੰਬਰ ਹੈ 7018117091। ਨੰਬਰ ਤੁਹਾਂ ਤੱਕ ਪਹੁੰਚਾਈਦਾ ਹੈ ਕਹਿੰਦੇ ਗੱਲਬਾਤ ਅਹਾਂ ਕਰਾ ਦੇਣਾ ਪੁਰਾਣੀਆਂ ਯਾਦਾਂ ਜੋ। ਕਈ ਵਾਰ ਹੁੰਦਾ ਨਾ ਕਿ ਬਚਪਨੇ ਦੀਆਂ ਕੁਛ ਯਾਦਾਂ ਨੇ, ਚਾਹੇ ਕੋਈ ਵੀ ਹੈ ਬੱਚਿਆਂ ਦੀ ਅਗਰ ਅਹਾਂ ਗੱਲ ਕਰੀਏ ਤਾਂ ਇੱਕ ਗੁਬਾਰਾ ਹੈ, ਗੁਬਾਰੇ ਦੀ ਜਿਹੜਾ ਯਾਦ ਹੈ ਬੱਚੇ ਜਿਹੜਾ ਨਾ ਸੇ ਆਪਣੇ ਖਿਲੌਣਿਆਂ ਕਨੇ ਬੜਾ ਜ਼ਿਆਦਾ ਪਿਆਰ ਕਰਦੇ ਨੇ। ਕਹਿੰਦੇ ਜਿੰਨੇ ਅਗਰ ਅਹਾਂ ਗੁਬਾਰੇ ਦੀ ਗੱਲ ਕਰੀਏ ਤਾਂ ਕੁੱਥੇ ਨਾ ਕੁੱਥੇ ਬੱਚੇ ਨੇ ਬੱਚੇ ਗੁਬਾਰੇ ਕਨੇ ਖੇਡਣਾ ਵੀ ਬੜਾ ਪਸੰਦ ਕਰਦੇ ਨੇ। ਪਰ ਕੁੱਥੇ ਨਾ ਕੁੱਥੇ ਜਿਹੜਾ ਗੁਬਾਰੇ ਕਨੇ ਜੁੜੀ ਕੁਛ ਯਾਦ ਹੈ ਜਾਂ ਜਿਹੜਾ ਗੁਬਾਰਾ ਹੈ ਜਲੂ ਫਟਦਾ ਹੈ ਤਾਂ ਕੁੱਥੇ ਨਾ ਕੁੱਥੇ ਬੱਚੇ ਜਿਹੜਾ ਨਾ ਤਿਸਤੇ ਬੜੇ ਜ਼ਿਆਦਾ ਡਰਦੇ ਨੇ। ਜਾਂ ਤੁਹਾਂ ਵੀ ਆਪਣੇ ਬਚਪਨੇ 'ਚ ਡਰਦੇ ਹੋਣੇ, ਜਾਂ ਤੁਹਾਂ ਵੀ ਕੋਈ ਨਾ ਕੋਈ ਜਿਹੜਾ ਆਪਣੀ ਯਾਦ ਹੈ ਉਸ 'ਚ ਜ਼ਰੂਰ ਇਸ ਕਾਰਜਕ੍ਰਮ ਦੇ ਮਾਧਿਅਮ ਕਰਨੇ ਅਹਾਂ ਕਰਨੇ ਸਾਂਝਾ ਜਿਹੜਾ ਇਸ ਕਰੀ ਸਕਦੇ। ਤਾਂ ਪਹਿਲੇ ਜਿਹੜਾ ਸ਼ਰੋਤਾ ਨ ਕਰ ਦਿਨ ਤਿੰਨਾਂ ਕਰਨੇ ਗੱਲਬਾਤ। ਹੈਲੋ
1: ਹੈਲੋ
0: ਹੈਲੋ ਨਮਸਤੇ ਜੀ।
1: ਨਮਸਤੇ
0: ਜੀ, ਸਵਾਗਤ ਹੈ ਜੀ ਤੁਹਾਡਾ ਰੇਡੀਓ ਗੁੰਜਨ ਧਰਮਸ਼ਾਲਾ 'ਚ। ਠੀਕ ਠਾਕ ਹੈ ਨਾ?
1: ਹਾਂਜੀ
0: ਜੀ। ਤੁਸੀਂ ਕਿੱਥੋਂ ਤੇ ਬੋਲਾ ਤੇ ਕਹਿੰਦੇ ਤੁਹਾਡਾ ਨਾਂ ਕੀ ਹੈ ਜੀ?
1: ਮੈਂ ਸਲੇਟ ਗੋਦਾਮ ਦਾ ਕਰਨ ਮੇਰਾ ਸਚਿਨ ਕਪੂਰ
0: ਜੀ। ਸਲੇਟ ਗੋਦਾਮ ਤੇ ਬੋਲਾ ਦੇ।
1: ਹਾਂਜੀ
0: ਜੀ। ਤਾਂ ਅੱਜ ਤੁਸੀਂ ਆਪਣੀ ਕੁੰਡੇ ਪੁਰਾਣੀ ਜਿਹੜਾ ਯਾਦ ਹੈ ਜਾਂ ਆਪਣੀ ਬਚਪਨੇ ਦੀ ਯਾਦ ਜਿਹੜੇ ਸੇ ਸਾਂਝਾ ਕਰਨੀ ਹੈ ਜੀ?
1: ਜੀ ਗਾਣਾ ਸੁਣਨਾ
0: ਜੀ। ਅੱਛਾ, ਕੋਈ ਯਾਦ ਨਹੀਂ ਹੈ ਤੁਹਾਡੀ ਬਚਪਨੇ ਦੀ? ਜੀ ਕੁੰਡਿਆ ਗਾਣਾ ਸੁਣਨਾ ਹੈ।
1: ਹਾਂਜੀ ਜੋਬਨ ਉੜਦਾ ਲੁੜਦਾ
0: ਜੀ। ਅੱਛਾ, ਜੋਬਨ ਵਾਲਾ ਸੁਣਨਾ ਹੈ ਤੁਹਾਂ?
1: ਹਾਂਜੀ
0: ਜੀ ਜੀ ਜ਼ਰੂਰ। ਤੁਹਾਡੀ ਜਿਹੜਾ ਫਰਮਾਇਸ਼ ਹੈ ਸੇ ਤੁਹਾਂ ਤੱਕ ਪਹੁੰਚਾਉਣ ਦੇ ਜੀ ਚੁਣਨੇ ਵਾਸਤੇ ਬੜਾ ਬੜਾ ਧੰਨਵਾਦ ਜੀ ਤੁਹਾਡਾ।
1: ਹਾਂਜੀ ਤੁਹਾਡਾ
0: ਜੀ। ਇਹ ਤੁਹਾਂ ਸਾਰਿਆਂ ਦਾ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ। ਤਾਂ ਸ਼ਰੋਤਾਓ, ਤੁਸੀਂ ਸਾਰੇ ਵੀ ਇਸ ਕਾਰਜਕ੍ਰਮ ਦੇ ਸਫ਼ਰ 'ਚ ਅਹਾਂ ਕਰਨੇ ਜੁੜ ਸਕਦੇ, ਕਨੇ ਅਹਾਂ ਕਰਨੇ ਗੱਲਬਾਤ ਜਿਹੜੇ ਸੇ ਜ਼ਰੂਰ ਕਰੀ ਸਕਦੇ। ਤਾਂ ਆਪਣੀ ਗੱਲਬਾਤ ਜੋ ਅਹਾਂ ਇੱਥੋਂ ਹੀ ਰੋਕਦੇ ਨੇ, ਕਨੇ ਤੁਸੀਂ ਜੋ ਲੈ ਕੇ ਚੱਲਦੇ ਨੇ ਫਰਮਾਇਸ਼ ਦੀ ਔਰ, ਜਿਹੜਾ ਅਹਾਂ ਜ਼ਿਕਰ ਕੀਤਾ ਥਾ ਕਿ ਵਟਸਐਪ ਦੇ ਮਾਧਿਅਮ ਨੇ ਅਹਾਂ ਤੱਕ ਜਿਹੜਾ ਫਰਮਾਇਸ਼ ਪਹੁੰਚੀ ਹੋਵੇ, ਤਿੰਨਾਂ ਦਾ ਨਾਂ ਹੈ ਰਾਧਾ ਕਸ਼ਪ ਜੀ ਕਨੇ ਸੇ ਰਹਿਣ ਵਾਲੇ ਨੇ ਕਾਂਗੜੇ ਤੇ। ਤਾਂ ਜ਼ਰੂਰ ਅਹਾਂ ਕਰਦੇ ਨੂੰ ਕਾਂਗੜੇ ਦੀ ਸ਼ਹਿਰ ਕਨੇ ਤੁਹਾਂ ਤੱਕ ਪਹੁੰਚਾਉਂਦੇ ਨੇ ਇਹ ਪਿਆਰਾ ਦੇ ਆ ਗੀਤ, ਪਿਆਰੀ ਦੀ ਫਰਮਾਇਸ਼।

ਇਹ ਹੈ ਤੁਹਾਂ ਸਾਰਿਆਂ ਦਾ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ। ਤਾਂ ਫਿਰ ਤੁਹਾਂ ਵਾਪਿਸ ਆਈ ਹੋ ਨਾ ਆਪਣੀ ਗੱਲਬਾਤ ਉੱਪਰ, ਕਨੇ ਤੁਹਾਂ ਸਾਰੇ ਵੀ ਗੱਲਬਾਤ ਕਰਨੇ ਵੀ ਜੁੜੇ ਹੋਣੇ ਨੇ, ਕਨੇ ਗੀਤ ਸੰਗੀਤ ਜਿਹੜੇ ਸਭੀ ਸੁਣਾ ਦਿਉਣੇ ਨੇ, ਫਰਮਾਇਸ਼ਾਂ ਨੇ ਜ਼ਰੂਰ ਫਰਮਾਇਸ਼ਾਂ ਦਾ ਇਹ ਦੌਰ ਤੁਹਾਂ ਤੱਕ ਕਹਾਂ ਪਹੁੰਚਾ ਦੇ ਨੇ, ਕਨੇ ਗੱਲਬਾਤ ਦਾ ਜਿਹੜਾ ਸਿਲਸਿਲਾ ਹੈ ਸਭੀ ਤੁਹਾਂ ਤੱਕ ਕਹਾਂ ਪਹੁੰਚਾ ਦੇ ਨੇ, ਗੱਲਬਾਤ ਅਹਾਂ ਕਰਾ ਦੇ ਨੇ ਪੁਰਾਣੀਆਂ ਯਾਦਾਂ ਜੋ ਜਿਹੜਾ ਤਾਜ਼ਾ ਹੈ ਜ਼ਰੂਰ ਕਰਾ ਦੇ ਨੇ। ਕਨੇ ਸੰਡੇ ਵਾਲਾ ਦਿਨ ਹੈ ਤਾਂ ਜ਼ਰੂਰ ਤੁਸੀਂ ਸੰਡੇ ਵਾਲੇ ਦਿਨ ਇੰਜੋਏ ਵੀ ਕਰਾ ਦੇ ਹੋਣੇ ਨੇ, ਕਨੇ ਜਿਹੜਾ ਰੇਡੀਓ ਸੈੱਟ ਹੈ ਸਭੀ ਔਨ ਕੀਤੇ ਹੋਣਾ ਹੈ, ਕਿਉਂਕਿ ਸੰਡੇ ਵਾਲਾ ਦਿਨ ਆਹ ਜੋ ਇਹ ਬੋਲਦਾ ਹੈ ਕਿ ਫੁੱਲ ਔਨ ਮਸਤੀ ਕਰਨੀ ਹੈ ਜਾਂ ਆਪਣੀ ਜਿਹੜਾ ਮਸਤੀ ਦਾ ਦਿਨ ਹੈ। ਕਿਉਂਕਿ ਕਈ ਵਾਰ ਹੁੰਦਾ ਨਾ ਕਿ ਜਿੰਨੇ ਮੰਡੇ ਹੁੰਦਾ ਹੈ ਤਾਂ ਜੋ ਟੈਨਸ਼ਨ ਪਈ ਜਾਂਦੀ ਹੈ ਕਿ ਹੁਣ ਇਕੱਲੇ ਤਾਂ ਫਿਰ ਤਾਂ ਆਹ ਦੀ ਸਹੀ ਜਿਹੜਾ ਰੂਟੀਨ ਹੈ ਸਹੀ ਸ਼ੁਰੂ ਹੋ ਜਾਣੀ ਹੈ। ਕਹਿੰਦੇ ਛੁੱਟੀ ਵਾਲਾ ਦਿਨ ਹੁੰਦਾ ਤਾਂ ਥੋੜ੍ਹੀ ਦੇਰ ਚਿਹਰੇ ਪਰ ਸਮਾਈਲ ਹੈ ਸੇ ਜ਼ਰੂਰ ਆਈ ਜਾਂਦੀ ਹੈ। ਕਈ ਵਾਰ ਹੁੰਦਾ ਨਾ ਕਿ ਬੜੇ ਸਾਰੇ ਆਹਾਂ ਦਾ ਪਕਵਾਨ ਖਾਣੇ ਦਾ ਮਨ ਵੀ ਕਰਦਾ ਹੈ, ਜਾਂ ਆਪਣੇ ਪੇਰੈਂਟਸ ਜੋ ਜਿਹੜਾ ਔਡਰ ਹੈ ਸਭੀ ਕਰੀਂਦੇ ਨੇ ਬੱਚੇ ਕਿ ਅੱਜ ਆਹਾਂ ਇਹ ਖਾਣਾ ਹੈ ਅੱਜ ਆਹਾਂ ਵੋ ਖਾਣਾ ਹੈ, ਪਰ ਕੁਥੀ ਨਾ ਕੁਥੀ ਜਿਹੜਾ ਘਰੇ ਦੀ ਬਣੀਆਂ ਚੀਜ਼ਾਂ ਹਨ ਸਿਆਹਾਂ ਵਾਸਤੇ ਆਹਾਂ ਦੇ ਸਵਾਸਥੇ ਵਾਸਤੇ ਸਭਸੇ ਬੈਸਟ ਹਨ। ਤਾਂ ਜ਼ਰੂਰ ਅੱਜਕਣਾ ਜਿਹੜਾ ਦਿਨ ਹੈ ਸਭੀ ਇੰਜੋਏ ਕਰਾਂ, ਕਨੇ ਆਹਾਂ ਵੀ ਤੁਹਾਂ ਤੱਕ ਜਿਹੜਾ ਤੁਹਾਂ ਦੀਆਂ ਫਰਮਾਇਸ਼ਾਂ ਹਨ ਸੇ ਪਹੁੰਚਾ ਦੇਣ। ਅਗਲੀ ਜਿਹੜਾ ਫਰਮਾਇਸ਼ ਹੈ ਸਿਆਹਾਂ ਤੱਕ ਪਹੁੰਚੀ ਹੋ ਹੈ ਵਟਸਐਪ ਦੇ ਮਾਧਿਅਮ ਨੇ, ਤਿੰਨਾਂ ਦਾ ਨਾਮ ਹੈ ਇੰਦੂ ਜੀ। ਤਾਂ ਜ਼ਰੂਰ ਇੰਦੂ ਜੀ ਤੱਕ ਆਹਾਂ ਇਹ ਫਰਮਾਇਸ਼ ਪਹੁੰਚਾ ਦੇਣ, ਤੁਹਾਂ ਸਾਰੇ ਵੀ ਇੰਜੋਏ ਕਰਾਂ।